0: ਸਾਥੀਓ, ਇੱਕ ਵਾਰਤਾ ਤੁਹਾਨੂੰ ਸੁਣਾਉਣੀ ਹੈ ਜਿਹੜੀ ਅਸੀਂ ਪਿਛਲੇ ਪ੍ਰੋਗਰਾਮ ਯਾਨੀ ਵੀਰਵਾਰ ਨੂੰ ਵੀ ਡਾਕਟਰ ਕੀਰਤ ਸਿੰਘ ਜੀ ਕੋਲੋਂ ਸੁਣ ਚੁੱਕੇ ਹਾਂ। ਇਹ ਹੈ ਨੂਰੇ ਇਲਾਹੀ। ਆਓ ਸੁਣਦੇ ਹਾਂ ਇਹ ਵਾਰਤਾ।
1: ਨੂਰੇ ਇਲਾਹੀ। ਸ੍ਰੀ ਗੁਰੂ ਹਰਗੋਬਿੰਦ ਸਾਹਿਬ, ਸਿੱਖ ਧਰਮ ਦੁਨੀਆਂ ਦੇ ਧਰਮਾਂ ਚੋਂ ਇੱਕ ਅਤ ਆਧੁਨਿਕ ਧਰਮ ਦੇ ਤੌਰ 'ਤੇ ਜਾਣਿਆ ਜਾਂਦਾ ਹੈ। ਸਿੱਖ ਧਰਮ ਦੇ ਬਾਨੀ, ਹਦਾਇਤ ਦੇ ਨੂਰ, ਯਕਜੈਤੀਅਤ ਦੇ ਪੈਗੰਬਰ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ ਨਨਕਾਣਾ ਸਾਹਿਬ ਦੀ ਪਾਕ ਧਰਤੀ 'ਤੇ 1469 ਈਸਵੀ ਨੂੰ ਹੋਇਆ। ਸ੍ਰੀ ਗੁਰੂ ਨਾਨਕ ਦੇਵ ਜੀ ਦੇ ਦੂਜੇ ਅਵਤਾਰ ਸ੍ਰੀ ਗੁਰੂ ਅੰਗਦ ਦੇਵ ਜੀ, ਤੀਜੇ ਅਵਤਾਰ ਸ੍ਰੀ ਗੁਰੂ ਅਮਰਦਾਸ ਜੀ ਅਤੇ ਚੌਥੇ ਅਵਤਾਰ ਸ੍ਰੀ ਗੁਰੂ ਰਾਮਦਾਸ ਜੀ, ਪੰਜਵੇਂ ਅਵਤਾਰ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਘਰ 19 ਜੂਨ 1595 ਈਸਵੀ ਨੂੰ ਮਾਤਾ ਗੰਗਾ ਜੀ ਦੀ ਕੁੱਖ ਤੋਂ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜ਼ਿਲ੍ਹਾ ਬਟਾਲੀ ਅੰਮ੍ਰਿਤਸਰ ਵਿੱਚ ਹੋਇਆ। ਮਹਾਨ ਕਵੀ ਲਿਖਦੇ ਹਨ, ਪੰਜ ਪਿਆਲੇ ਪੰਜ ਪੀਰ, ਛੱਟਮ ਪੀਰ ਬੈਠਾ ਗੁਰ ਭਾਰੀ, ਅਰਜਨ ਕਾਇਆ ਪਲਟ ਕੈ ਮੂਰਤ ਹਰ ਗੋਬਿੰਦ ਸਵਾਰੀ। ਪੰਜ ਪਿਆਲੇ ਭਾਵ ਪੰਜ ਗੁਣ, ਸਤ ਟਰੁੱਥ ਸੰਤੋਖ ਕੰਟੈਂਟਮੈਂਟ ਦਇਆ ਮਰਸੀ ਧਰਮ ਰਿਲੀਜਨ ਤੇ ਧੀਰਜ ਪੇਸ਼ੈਂਸ। ਪੰਜ ਪੀਰ ਅਰਥ ਪੰਜ ਗੁਰੂ ਸਾਹਿਬਾਨ, ਸ੍ਰੀ ਗੁਰੂ ਨਾਨਕ ਦੇਵ ਜੀ, ਗੁਰੂ ਅੰਗਦ ਦੇਵ ਜੀ, ਗੁਰੂ ਅਮਰਦਾਸ ਜੀ, ਗੁਰੂ ਰਾਮਦਾਸ ਜੀ, ਗੁਰੂ ਅਰਜਨ ਦੇਵ ਜੀ। ਦਲ ਭੰਜਨ ਗੁਰਸੂਰਮਾ ਵੜ ਜੋਧਾ ਬਹੁ ਪਰੇ ਉਪਕਾਰੀ। ਭਾਵ ਕਿ ਗੁਰੂ ਹਰਗੋਬਿੰਦ ਸਾਹਿਬ ਸਿਫਤਾਂ ਜਾਂ ਵਰਚੂਜ ਦੇ ਮੁਜੱਸਮਾ ਸਨ। ਅਰਜਨ ਕਾਇਆ ਪਲਟ ਕੈ ਮੂਰਤ ਹਰ ਗੋਬਿੰਦ ਸੁਹਾਰੀ। ਭਾਵ ਗੁਰੂ ਅਰਜਨ ਸਾਹਿਬ ਨੇ ਗੁਰੂ ਹਰਗੋਬਿੰਦ ਸਾਹਿਬ ਇੱਕੋ ਹੀ ਜੋਤ ਦੇ ਸਰੂਪ ਸਨ। ਦੁਨੀਆਂ ਵਿੱਚ ਸਦਾ ਗੁਣਾਂ ਦੀ ਪੂਜਾ ਹੁੰਦੀ ਆਈ ਹੈ। ਸਿਮਰਨ ਮੈਡੀਟੇਸ਼ਨ ਤੇ ਰਾਜਸੀ ਤਾਕਤ, ਪੰਜਵੇਂ ਗੁਰੂ ਸਾਹਿਬਾਨ ਨੇ ਇਸ ਗੁਣ ਨੂੰ ਸਿਖਰ ਛੁਆਈ ਜੋ ਸਿਮਰਨ ਦਾ ਗੁਣ ਸੀ, ਤੇ ਇਸ ਛਟਮ ਪੀਰ ਨੇ ਧਾਰਮਿਕ ਵਿਦਿਆ ਦੇ ਨਾਲ ਨਾਲ ਸ਼ਸਤਰ ਵਿਦਿਆ ਦਾ ਅਭਿਆਸ ਕਰਨ ਲਈ ਆਖਿਆ। ਗੁਰੂ ਹਰਗੋਬਿੰਦ ਸਾਹਿਬ ਜੀ ਦਾ ਬੁਲੰਦ ਕੱਦ, ਅਤ ਸੁੰਦਰ ਚੌੜੀ ਛਾਤੀ, ਹਾਥੀ ਦੀ ਸੁੰਡ ਵਾਂਗ ਲੰਮੀਆਂ ਬਾਹਾਂ, ਮੱਥਾ ਕੰਡੇ ਦੰਦ ਪੱਥ ਉੱਚੇ, ਕਣਕ ਵੰਨਾ ਰੰਗ, ਹਰਨ ਨੇਤਰ, ਬਹੁਤ ਬੜੇ ਸੂਰਬੀਰ, ਰੂਹਾਨੀ ਜਿਸਮਾਨੀ ਦੋਵਾਂ ਬਾਤਾਂ ਦੇ ਬਲੀ, ਸੱਚ ਦੇ ਮਿੱਠੇ ਬੋਲ, ਹਸਮੁਖ ਸ੍ਰੇਸ਼ਠ ਗੁਣ, ਸਿਉਂਕਤ ਰਾਜਨੀਤੀ ਧਰਮ ਦੋਵਾਂ ਵਿੱਚ ਪੂਰਨ ਗਿਆਤਾ। ਗੁਰੂ ਅਰਜਨ ਸਾਹਿਬ ਨੇ ਗੁਰੂ ਹਰਗੋਬਿੰਦ ਸਾਹਿਬ ਨੂੰ 27 ਮਈ 1606 ਈਸਵੀ ਨੂੰ ਗੁਰਿਆਈ ਬਖਸ਼ੀ। ਉਸ ਉਪਰੰਤ ਉਸ ਸਮੇਂ ਗੁਰੂ ਹਰਗੋਬਿੰਦ ਸਾਹਿਬ ਦੀ ਉਮਰ 10 ਸਾਲ 10 ਮਹੀਨੇ ਸੀ। ਗੁਰਿਆਈ ਦੀ ਗੱਦੀ ਤੇ ਬੈਠਣ ਤੇ ਗੁਰੂ ਹਰਗੋਬਿੰਦ ਸਾਹਿਬ ਨੇ ਬਾਬਾ ਬੁੱਢਾ ਜੀ ਨੂੰ 2 ਤਲਵਾਰਾਂ ਪੇਸ਼ ਕਰਨ ਲਈ ਕਿਹਾ, ਇੱਕ ਸੱਜੇ ਪਾਸੇ ਤੇ ਇੱਕ ਖੱਬੇ ਪਾਸੇ। ਇਹ ਗੁਰੂ ਅਰਜਨ ਦੇਵ ਜੀ ਦੇ ਹੁਕਮ ਦੀ ਪਾਲਣਾ ਸੀ ਕਿ ਇਹ ਮੀਰੀ ਗੁਣ, ਜਿਸ ਨੂੰ ਟੈਂਪੋਰਲ ਅਸੀਂ ਆਖਦੇ ਹਾਂ, ਦੇ ਪ੍ਰਤੀਕ ਸੀ, ਤੇ ਦੂਜੀ ਤਲਵਾਰ ਪੀਰੀ ਸਪਿਰਚੁਅਲ ਥਾਟ ਦੇ ਪ੍ਰਤੀਕ ਸੀ। ਇਸ ਦਾ ਵਰਣ ਮੁਸਲਿਮ ਫਕੀਰ ਢਾਡੀ ਅਬਦੁੱਲਾ ਜੀ ਨੇ ਇਉਂ ਕੀਤਾ, 2 ਤਲਵਾਰਾਂ ਬੱਧੀਆਂ, ਇੱਕ ਮੀਰੀ ਦੀ, ਇੱਕ ਪੀਰੀ ਦੀ, ਇੱਕ ਅਜ਼ਮਤ ਦੇ, ਇੱਕ ਰਾਜ ਦੀ, ਇੱਕ ਰਾਖੀ ਕਰੇ ਵਜ਼ੀਰੀ ਦੀ। ਇਹ ਦੋਵੇਂ ਸ਼ਕਤੀਆਂ ਧਰਮ ਅਤੇ ਰਾਜਨੀਤੀ ਹੋਣ ਕਰਕੇ ਇੱਕ ਸ਼ਕਤੀ ਦੂਜੇ ਅਧੀਨ ਨਹੀਂ ਹੋਵੇਗੀ, ਸਗੋਂ ਦੋਵੇਂ ਆਪਣੀ ਆਪਣੀ ਥਾਂ ਮਿਲ ਕੇ ਚੱਲਣਗੀਆਂ। ਦਰਅਸਲ ਮੀਰੀ ਪੀਰੀ ਇੱਕ ਜੁਗਤ ਸੀ, ਮਨੁੱਖ ਦੇ ਆਤਮਕ ਤੇ ਸੰਸਾਰਕ ਨੁਕਤੇ ਨਿਗਾਹ ਨੂੰ ਉੱਚਾ ਚੁੱਕਣ ਦੀ। ਇਹ ਦੋਵੇਂ ਸ਼ਬਦ ਫਾਰਸੀ ਦੇ ਹਨ। ਮੀਰੀ ਤੋਂ ਭਾਵ ਹੈ ਮੀਰ ਦਾ ਕਰਮ ਜਾਂ ਆਗੂ ਜਾਂ ਮੁਰਸ਼ਦ, ਤੇ ਪੀਰੀ ਤੋਂ ਭਾਵ ਹੈ ਕਰਮ ਦਾ ਰੂਹਾਨੀ ਆਗੂ। ਇਹ ਰੂਹਾਨੀਅਤ ਦੇ ਜਜ਼ਬੇ ਦਾ ਸਿਖਰ ਹੈ। ਮੀਰੀ ਸੰਸਾਰਕ ਖੇਤਰ ਦੀ ਸਿਖਰ ਤੇ ਪੀਰੀ ਰੂਹਾਨੀਅਤ ਖੇਤਰ ਦੀ। ਇਹ ਭਗਤੀ ਤੇ ਸ਼ਕਤੀ ਦਾ ਸੁਮੇਲ ਹੈ। ਇਹੋ ਜਿਹਾ ਵਿਗਿਆਨਕ ਜਾਂ ਸੈਮਪ੍ਰੋਸੈਸ ਹੈ ਜੋ ਇੱਕ ਦੂਜੇ ਬਿਨਾਂ ਅਧੂਰਾ ਹੈ। ਦੇਗ ਕਾਮਨ ਕਮਿਊਨਿਟੀ ਕਚਨ ਤੇ ਟੇਕ ਦੇ ਰੂਬਰੂ, ਸਵਰਗ ਗੁਰਗੱਦੀ ਦੇ ਰੂਬਰੂ।

ਅਕਾਲ ਤਖ਼ਤ ਇਲਾਹੀ ਕੀਰਤਨ ਦੇ ਰੂਬਰੂ ਦੀਪ ਢਾਡੀ ਵਾਰਾਂ ਜਾਂ ਬੈਲੇਟ ਫਕੀਰੀ ਦੇ ਰੂਬਰੂ ਸ਼ਾਹੀ ਜਾਹੋ ਜਲਾਲ ਅਲੌਕਿਕ ਸੁਮੇਲ ਹੀ ਮੀਰੀ ਪੀਰੀ ਦਾ ਅਨੋਖਾ ਚਮਤਕਾਰ ਹੈ ਅਤੇ ਚੰਗੀ ਸਿਪਾਹੀ ਦੇ ਢੰਗ ਸੰਤ ਹੋ ਸਕਦੇ ਹਨ। ਹਰਿਮੰਦਰ ਸਾਹਿਬ ਜਿਹੜਾ ਕਿ ਸੋਰਸ ਆਫ ਸਪਿਰਚੁਅਲਿਟੀ ਹੈ ਦੇ ਅੰਤਰ ਰੂਹ ਨੂੰ ਤਸਕੀਨ ਮਿਲਦੀ ਹੈ, ਤਾਂ ਇਹ ਗੋਲਡਨ ਟੈਂਪਲ ਜਿਸ ਦੀ ਬੁਨਿਆਦ ਲਾਹੌਰ ਦੇ ਇੱਕ ਔਲੀਆ ਫਕੀਰ ਸਾਈਂ ਮੀਆਂ ਮੀਰ ਜੀ ਨੇ ਰੱਖੀ ਅਤੇ ਦੁਨੀਆਂ ਦੇ ਲੋਕਾਂ ਲਈ ਇੱਕ ਪਾਕ ਥਾਂ ਜਾਂ ਕਾਮਨ ਰੈਲਿੰਗ ਪੁਆਇੰਟ ਹੈ। ਇਸ ਪਵਿੱਤਰ ਥਾਂ ਨੂੰ ਸਿੱਖਾਂ ਦਾ ਮੱਕਾ ਕਰਕੇ ਜਾਣਿਆ ਜਾਂਦਾ ਹੈ। ਅੱਜ ਵੀ ਲੱਖਾਂ ਲੋਕ ਹਿੰਦੂ ਸਿੱਖ ਤੇ ਮੁਸਲਮਾਨ ਜਾ ਕੇ ਸ੍ਰੀ ਦਰਬਾਰ ਸਾਹਿਬ ਦੇ ਨਤਮਸਤਕ ਆਉਂਦੇ ਹਨ ਤੇ ਵਾਹਿਗੁਰੂ ਦੀਆਂ ਰਹਿਮਤਾਂ ਦਾ ਆਨੰਦ ਮਾਣਦੇ ਹਨ ਤੇ ਗੁਰੂ ਕਾ ਲੰਗਰ ਛਕਦੇ ਹਨ। ਦਰਬਾਰ ਸਾਹਿਬ ਦੇ ਸਾਹਮਣੇ ਅਕਾਲ ਪੁਰਖ ਨੇ ਆਪ ਅਕਾਲ ਤਖ਼ਤ ਹਾਈਐਸਟ ਸੀਟ ਆਫ ਅਥਾਰਟੀ ਸਥਾਪਿਤ ਕੀਤਾ, ਜੋ ਛੇਵੀਂ ਪਾਤਸ਼ਾਹੀ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਨੇ 1609 ਵਿੱਚ ਪ੍ਰਗਟ ਕੀਤਾ। ਇਸ ਪਵਿੱਤਰ ਤਖ਼ਤ ਦੀ ਨੀਂਹ ਗੁਰੂ ਜੀ ਨੇ ਆਪਣੇ ਕਮਲਾਂ ਨਾਲ ਰੱਖੀ। ਗੁਰੂ ਘਰ ਦੇ ਅਨੰਦ ਸੇਵਕ ਬਾਬਾ ਬੁੱਢਾ ਜੀ ਅਤੇ ਭਾਈ ਗੁਰਦਾਸ ਜੀ ਨੇ ਬਿਨਾਂ ਕਿਸੇ ਹੋਰ ਕਾਰਨ ਅਕਾਲ ਤਖ਼ਤ 3 ਸਾਲਾਂ ਵਿੱਚ 1606 ਈਸਵੀ ਤੋਂ 1609 ਈਸਵੀ ਦੀ ਮਿਹਨਤ ਮਗਰੋਂ ਚੜਾਇਆ। ਸੋਹਣ ਕਵੀ ਆਪਣੀ ਰਚਨਾ ਗੁਰਬਿਲਾਸ ਪਾਤਸ਼ਾਹੀ ਛੇਵੀਂ ਵਿੱਚ ਲਿਖਦਾ ਹੈ, ਕਰ ਅਰਦਾਸ ਸ੍ਰੀ ਸਤਿਗੁਰ ਪੁੰਨ ਪ੍ਰਸਾਦ ਵਰਤਾਏ, ਪ੍ਰਥਮ ਨੀਮ ਗਈ ਰਖੀ ਅਬਚਲ ਤਖ਼ਤ ਸਹਾਏ, ਚੌਪਈ ਕਿਸੀ ਰਾਜ ਨੇ ਹਾਥ ਲਗਾਇਓ, ਬੁੱਢਾ ਓ ਗੁਰਦਾਸ ਬਣਾਇਓ। ਸਿੱਖ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜਾਂ ਟਰੂ ਕਿੰਗ ਕਰਕੇ ਵੀ ਜਾਣੇ ਜਾਂਦੇ ਸਨ। ਇਸ ਤਰ੍ਹਾਂ ਸਿੱਖ ਮਤ ਜਾਂ ਸਿੱਖ ਧਰਮ ਆਪਣੇ ਸੁਭਾਵਿਕ ਵਿਕਾਸ ਵਿੱਚ ਇੱਕ ਨਵਾਂ ਪੜਾਅ ਤੈਅ ਕਰਦਾ ਹੈ ਤੇ ਹੁਣੇ ਹੀ ਇਹ ਮਹਾਨ ਕੌਮ ਸੰਤ ਸਿਪਾਹੀਆਂ ਦੀ ਬਲਵਾਨ ਜਥੇਬੰਦੀ ਦਾ ਰੂਪ ਧਾਰਨ ਕਰਦੀ ਹੈ। ਇਹ ਤਖ਼ਤ 12 ਫੁੱਟ ਤੇ ਬੈਠ ਕੇ ਆਪ ਦੁਖੀਆਂ ਤੇ ਗਰੀਬਾਂ ਦਾ ਦਰਦ ਸੁਣਦੇ ਤੇ ਉਹਨਾਂ ਦੇ ਝਗੜਿਆਂ ਦਾ ਨਿਪਟਾਰਾ ਕਰਦੇ। ਅਕਾਲ ਤਖ਼ਤ ਦੇ ਸਾਹਮਣੇ 2 ਕੇਸਰੀ ਨਿਸ਼ਾਨ ਝੂਲ ਰਹੇ ਹਨ, ਉਹ ਸੱਚਮੁੱਚ ਧਰਮ ਤੇ ਰਾਜਨੀਤੀ ਦਾ ਸੁਨੇਹਾ ਦੇ ਰਹੇ ਹਨ। 1609 ਈਸਵੀ ਵਿੱਚ ਵਿਦੇਸ਼ੀ ਤਾਕਤਾਂ ਵੱਲੋਂ ਆਉਣ ਵਾਲੇ ਖਤਰਿਆਂ ਤੋਂ ਬਚਾਉਣ ਲਈ ਗੁਰੂ ਸਾਹਿਬ ਨੇ ਲੋਹਗੜ੍ਹ ਦੇ ਕਿਲੇ ਦੀ ਉਸਾਰੀ ਵੀ ਅੰਮ੍ਰਿਤਸਰ ਸਾਹਿਬ ਵਿੱਚ ਕੀਤੀ। ਗੁਰੂ ਹਰਗੋਬਿੰਦ ਸਾਹਿਬ ਅਸਲੋਂ ਨਵੇਂ ਮੀਲ ਪੱਥਰ ਸਥਾਪਿਤ ਕਰਦੇ ਹਨ। ਉਹਨਾਂ ਇਹ ਸਾਬਤ ਕਰ ਦਿੱਤਾ ਕਿ ਅਕਾਲ ਪੁਰਖ ਦੀ ਓਥ ਲੈ ਕੇ ਸੱਚ ਦੇ ਧਰਮ ਦੀ ਰੱਖਿਆ ਕੀਤੀ ਜਾ ਸਕਦੀ ਹੈ। ਗੁਰੂ ਸਾਹਿਬ ਨੇ ਜੋ 5 ਜੰਗਾਂ ਲੜੀਆਂ, ਇਹ ਸਾਰੀਆਂ ਹੀ ਗੁਰੂ ਜੀ ਨੇ ਜਿੱਤ ਦਾ ਪ੍ਰਤੀਕ ਵਜੋਂ ਸਹਾਰੀਆਂ ਤੇ ਉਹਨਾਂ ਨੂੰ ਜਿੱਤਿਆ। ਗੁਰੂ ਤੇਗ ਬਹਾਦਰ ਸਾਹਿਬ ਤੇਗ ਦੀ ਖੂਬ ਜ਼ੋਰ ਦਿਖਾਏ ਅਤੇ 6ਵੀਂ ਪਾਤਸ਼ਾਹੀ ਤੋਂ ਆਪ ਜੀ ਨੇ ਤੇਗ ਬਹਾਦਰ ਦੀ ਉਪਾਧੀ ਵੀ ਲਈ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦੇ ਦਿਲ ਵਿੱਚ ਇਸਲਾਮ ਧਰਮ ਦੀ ਬੜੀ ਕਦਰ ਸੀ ਤੇ ਗੁਰੂ ਜੀ ਨੇ ਕਈ ਮਸਜਿਦਾਂ ਜਿਹੜੀਆਂ ਗੁਰੂ ਹਰਗੋਬਿੰਦਪੁਰ, ਕਰਤਾਰਪੁਰ ਸਾਹਿਬ ਅਤੇ ਸ੍ਰੀ ਅੰਮ੍ਰਿਤਸਰ ਸਾਹਿਬ ਥਾਵਾਂ ਤੇ ਬਣਾਈਆਂ। ਇਹ ਮਜ਼ਹਬੀ ਰਵਾਦਾਰੀ ਤੇ ਮੁਹੱਬਤ ਦੀ ਜੀਵ ਦੀਆਂ ਮਿਸਾਲਾਂ ਹਨ। ਗੁਰੂ ਜੀ ਨੇ ਮੁਸਲਮਾਨਾਂ ਨੂੰ ਦਿਲੋਂ ਪਿਆਰ ਕੀਤਾ ਅਤੇ ਉਹਨਾਂ ਦੀ ਰੱਜ ਕੇ ਪ੍ਰਸ਼ੰਸਾ ਵੀ। ਉਹਨਾਂ ਦੇ ਪਿਆਰੇ ਮਿੱਤਰਾਂ ਵਿੱਚ ਸ਼ੇਖ ਜਹਾਨ ਮੁਹੰਮਦ ਲਾਹੌਰੀ, ਮੁਹੰਮਦ ਇਸਮਾਇਲ, ਸ਼ੇਖ ਸ਼ਾਹ ਕੁਰੈਸ਼ੀ, ਮੀਆਂ ਮੀਰ ਜੀ, ਪੀਰ ਫਜ਼ਲਦੀਨ ਇਰਾਨੀ ਜਿਹੇ ਬਲਵਾਨ ਸ਼ਖਸੀਅਤਾਂ ਸ਼ਾਮਲ ਹਨ। ਸਿੱਖ ਗੁਰੂ ਹਰਗੋਬਿੰਦ ਸਾਹਿਬ ਨੂੰ ਅੱਲਾ ਦਾ ਰੂਪ ਸਮਝਦੇ ਸਨ। ਮੀਰੀ ਪੀਰੀ ਵਾਲੇ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਨੇ ਅਕਾਲ ਤਖ਼ਤ ਦੀ ਸਥਾਪਨਾ ਕਰਕੇ ਸਿੱਖ ਕੌਮ ਨੂੰ ਇੱਕ ਰਾਜਸੀ ਤਾਕਤ ਵੀ ਦਿੱਤੀ। ਗੁਜਰਾਤ ਵਿੱਚ ਪੀਰ ਸ਼ਾਹ ਦੌਲਾ, ਗ੍ਰੇਟ ਮੁਸਲਿਮ ਫਕੀਰ, ਜਦੋਂ ਗੁਰੂ ਹਰਗੋਬਿੰਦ ਸਾਹਿਬ ਨਾਲ ਮੁਲਾਕਾਤ ਹੋਈ ਤੇ ਗੁਰੂ ਸਾਹਿਬ ਦਾ ਜਾਹੋ ਜਲਾਲ ਤੇ ਠਾਠਵਾਠ ਵੇਖ ਕੇ ਉਸ ਪੀਰ ਨੇ 4 ਸਵਾਲ ਕੀਤੇ। ਪਹਿਲਾ, ਔਰਤ ਕੀ ਤੇ ਫਕੀਰੀ ਕੀ? ਦੂਜਾ, ਹਿੰਦੂ ਕੀ ਤੇ ਫੀਰੀ ਕੀ? ਤੀਜਾ, ਪੁੱਤਰ ਕੀ ਤੇ ਵਿਰਾਗ ਕੀ? ਚੌਥਾ, ਦੌਲਤ ਕੀ ਤੇ ਤਿਆਗ ਕੇ? ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਕੁਝ ਦੇਰ ਸ਼ਾਂਤ ਚਿੱਤ ਸੋਚਦੇ ਹੋਏ
फिर रूहानी

0: ਜਲਵੇ ਉਹਨਾਂ ਦੇ ਸੋਹਣੇ ਮੁਖ ਤੇ ਤੈਰਨ ਲੱਗੇ ਤਾਂ ਜਵਾਬ ਦਿੱਤਾ, ਔਰਤ ਈਮਾਨ ਹੈ, ਦੂਜਾ ਪੁੱਤਰ ਨਿਸ਼ਾਨ ਹੈ, ਤੀਜਾ ਦੌਲਤ ਗੁਜ਼ਰਾਨ ਹੈ, ਚੌਥਾ ਫਕੀਰ ਨਾ ਹਿੰਦੂ ਹੈ ਨਾ ਮੁਸਲਮਾਨ ਹੈ। ਕਸ਼ਮੀਰ ਜੰਨਤ ਦੀ ਧਰਤੀ ਹੈ। ਇਸ ਧਰਤੀ ਤੇ ਛੱਟਮ ਪੀਰ ਗੁਰੂ ਹਰਗੋਬਿੰਦ ਸਾਹਿਬ ਹਰ ਥਾਂ ਨੂੰ ਆਪਣੇ ਚਰਨਾਂ ਨਾਲ ਇਸ ਨੂੰ ਨਿਵਾਜਿਆ ਅਤੇ ਛੇਵੀਂ ਪਾਤਸ਼ਾਹੀ ਜਾਂ ਛੱਤੀ ਪਾਤਸ਼ਾਹੀ ਦਾ ਨਾਂ ਹੇਠਾਂ ਕਸ਼ਮੀਰ ਦੀ ਧਰਤੀ ਤੇ ਜਗ੍ਹਾ ਜਗ੍ਹਾ ਗੁਰਦੁਆਰੇ ਹਨ। ਕਸ਼ਮੀਰ ਦੇ ਚੱਪੇ ਚੱਪੇ ਨੂੰ ਫੈਜ਼ਯਾਬ ਕੀਤਾ, ਚਿਨਾਰ ਲਗਾਏ ਤੇ ਖੂਹ ਵੀ ਕੱਢੇ ਗਏ। ਇਹ ਮੀਰੀ ਪੀਰੀ ਦੇ ਨੀਲੇ ਘੋੜੇ ਦਾ ਸਵਾਰ, ਉਹਨਾਂ ਹੋਰ ਹੁਕਮ ਵੀ ਦਿੱਤੇ ਤੇ ਉਹਨਾਂ ਦੇ ਨੂਰ ਸਦਕਾ ਦੋ ਜਹਾਨ ਪ੍ਰਕਾਸ਼ਮਾਨ ਹਨ। ਲੋਕ ਦਰਸ਼ਨਾਂ ਲਈ ਸਦਾ ਬੇਤਾਬ ਰਹਿੰਦੇ। ਉੱਗੇ ਵਿਦਵਾਨ ਸ਼ਾਇਰ ਭਾਈ ਨੰਦ ਲਾਲ ਜੀ ਗੋਇਆ ਲਿਖ ਕਹਿੰਦੇ ਹਨ, ਹਮ ਫਜ਼ ਫਖਰ ਹਮ ਸਲਤਨਤ ਨਾਮ ਵਰ ਬੁੱਢ ਮਾਨਿਓ ਜੁਮਲਾ ਜ਼ੇਰੇ ਜਬਰ ਦੋ ਆਲਮ ਮਨਵਰ ਜੀ ਅਨਵਰ ਊ ਹਮਾ ਤਿਸ ਨਾਏ ਫੈਜ਼ ਦੀਦਾਰੇ ਊ। ਉਹਨਾਂ ਦੇ ਨੂਰ ਸਦਕਾ ਦੋਵੇਂ ਜਹਾਨ ਪ੍ਰਕਾਸ਼ਮਾਨ ਹਨ। ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਨੇ ਕਸ਼ਮੀਰ ਦੇ ਲੋਕਾਂ ਨੂੰ ਮੁਹੱਬਤ, ਅਮਨ, ਆਸ਼ਕੀ ਤੇ ਸਾਂਝੇ ਭਾਈਚਾਰੇ ਦਾ ਸੰਦੇਸ਼ ਦਿੱਤਾ, ਜੋ ਉਹਨਾਂ ਦੇ ਮੀਰੀ ਪੀਰੀ ਫਲਸਫੇ ਦਾ ਸਾਰੰਸ਼ ਹੈ ਅਤੇ ਇੱਕ ਸਦੀਵੀ ਪੈਗਾਮ ਜਾਂ ਜਮ ਫਿਜ਼ਾ ਵੀ ਹੈ।
1: ਸਾਥੀਓ, ਅੱਜ ਸਾਰੀ ਦੁਨੀਆਂ ਵਿਚ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਮਨਾਇਆ ਜਾ ਰਿਹਾ ਹੈ। ਸਾਥੀਓ, ਜਦ ਮੁਗਲ ਬਾਦਸ਼ਾਹ ਜਹਾਂਗੀਰ ਨੇ ਗੁਰੂ ਹਰਗੋਬਿੰਦ ਜੀ ਨੂੰ ਗਵਾਲੀਅਰ ਦੇ ਕਿਲੇ ਵਿਚ ਕੈਦ ਕਰ ਦਿੱਤਾ ਸੀ, ਤਦ ਗੁਰੂ ਜੀ ਦੀ ਮਹਾਨਤਾ ਨੂੰ ਵੇਖ ਕੇ ਉਸਨੇ ਉਹਨਾਂ ਨੂੰ ਰਿਹਾ ਵੀ ਕਰ ਦਿੱਤਾ। ਮਗਰ ਗੁਰੂ ਜੀ ਨੇ ਰਿਹਾ ਹੋਣ ਤੋਂ ਪਹਿਲੇ ਇਹ ਕਿਹਾ ਕਿ ਮੇਰੇ ਨਾਲ 52 ਰਾਜਾਵਾਂ ਨੂੰ ਵੀ ਰਿਹਾ ਕਰਨਾ ਪਏਗਾ। ਤਦ ਉਹਨਾਂ ਨੂੰ ਵੀ ਆਪਣੇ ਨਾਲ ਰਿਹਾ ਕਰਵਾਇਆ ਸੀ। ਸਾਥੀਓ, ਸਾਰੀ ਦੁਨੀਆਂ ਵਿਚ ਅੱਜ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ ਤੇ ਤੁਹਾਨੂੰ ਇੱਕ ਵਾਰੀ ਉਹਨਾਂ ਦੇ ਪਰਬ ਦੀਆਂ ਲੱਖ ਲੱਖ ਵਧਾਈਆਂ। ਤੇ ਪ੍ਰੋਗਰਾਮ ਦਾ ਸਮਾਂ ਹੁਣ ਖਤਮ ਹੋ ਰਿਹਾ ਹੈ। ਦਿਓ ਆਪਣੇ ਦੋਸਤ ਸੁਜੀਤ ਨੂੰ ਇਜਾਜ਼ਤ। ਰੱਬ ਰਾਖਾ।

ਆਤਮਾ ਸੀ ਜੀ ਸੇਮੀ ਆਊਟ ਸੋਰਸ ਸੇਮੀ ਕੰਟਰੈਕਟਰ ਅਸੈਂਬਲੀ ਤੇ ਟੈਸਟ ਯਾਨੀ ਓ ਐਸ ਏ ਟੀ ਕੀ ਇਫਤਾਹੀ ਤਕਰੀਬ ਇਜ਼ਹਾਰੇ ਖਿਆਲ ਕਰ ਰਿਹਾ ਥਾ। ਵਜ਼ੀਰ ਆਜ਼ਮ ਨੇ ਕਿਹਾ ਜੇ ਯੋ ਮੌਕੋ ਤੇ ਯੇ ਪ੍ਰੋਜੈਕਟ ਡਿਜ਼ਾਇਨ ਇਨ ਇੰਡੀਆ ਤੇ ਮੇਕ ਇਨ ਇੰਡੀਆ ਕਾ ਜੁੜਵਾਂ ਸਤੂਨਾਂ ਕੇ ਜ਼ਰੀਏ ਭਾਰਤ ਨਾਲ ਜਦੀਦ ਟੈਕਨੋਲੋਜੀ ਕੋ ਆਲਮੀ ਮਰਕਜ਼ ਬਣਾਉਣ ਕਾ ਨਜ਼ਰੀਆ ਮਾਂ ਇੱਕ ਸੰਗ ਮੇਲ ਕੀ ਨੁਮਾਇੰਦਗੀ ਕਰੇ। ਵਜ਼ੀਰ ਆਜ਼ਮ ਨਰਿੰਦਰ ਮੋਦੀ ਕੱਲ੍ਹ ਇੰਡੋਨੇਸ਼ੀਆ ਕਾ ਦੌਰਾਵਰ ਰਵਾਨਾ ਹੋ ਰਿਹਾ ਹੈ। ਇਸ ਦੌਰਾਨ ਨਾਲ ਦੋਵਾਂ ਮੁਲਕਾਂ ਕੇ ਵਿਚਕਾਰ ਮੌਜੂਦਾ ਤਾਲਕਾਤ ਨਾ ਵਾਧੋ ਮਿਲਣ ਤੇ ਸੰਜਾਲੀ ਕਾ ਨਵਾਂ ਰਸਤਾ ਖੁੱਲ੍ਹਣ ਦੀ ਉਮੀਦ ਹੈ। ਵਜ਼ੀਰ ਆਜ਼ਮ 8 ਜੁਲਾਈ ਤੱਕ ਇੰਡੋਨੇਸ਼ੀਆ ਕਾ ਦੌਰਾਵਰ ਰਹੇਗਾ। ਇਸ ਦੌਰਾਨ ਵਜ਼ੀਰ ਖਾਰਜਾ ਡਾਕਟਰ ਐਸ ਜੇ ਸ਼ੰਕਰ ਅੱਜ ਤੋਂ 10 ਜੁਲਾਈ ਤੱਕ ਕਤਰ, ਬਹਿਰੀਨ, ਕੁਵੈਤ ਤੇ ਅਮਾਨ ਕਾ ਸਰਕਾਰੀ ਦੌਰਾਵਰ ਰਹੇਗਾ। ਨੈਸ਼ਨਲ ਕਾਨਫਰੰਸ ਕਾ ਸਦਰ ਡਾਕਟਰ ਫਾਰੂਕ ਅਬਦੁੱਲਾ ਨੇ ਨੌਜਵਾਨ ਤਬਕਾ ਮਾਂ ਮਨਸ਼ਿਆਤ ਕਾ ਇਸਤੇਮਾਲ ਕਾ ਬਦਤਾ ਰੁਝਾਨ ਵਰ ਤਸ਼ਵੀਸ਼ ਕੋ ਇਜ਼ਹਾਰ ਕੀਆ ਹੈ। ਸੋਰਾ ਮਾਂ ਇੱਕ ਤਕਰੀਬ ਨਾਲ ਖਿਤਾਬ ਕਰਦਾ ਵਾਂ ਉਹਨਾਂ ਨੇ ਇਸ ਬਿਦਤ ਕਾ ਖਾਤਮਾ ਵਾਸਤੇ ਸਮਾਜ ਕਾ ਹਰ ਤਬਕਾ ਨਾ ਇਕਜੁੱਟ ਹੋਣ ਦੀ ਜ਼ਰੂਰਤ ਵਰ ਜ਼ੋਰ ਦਿੱਤੋ। ਇਸ ਦੌਰਾਨ ਸ੍ਰੀਨਗਰ ਮਾਂ ਪਾਰਟੀ ਕਾ ਇੱਕ ਇਜਲਾਸ ਕੇ ਦੌਰਾਨ ਮਰਹੂਮ ਬੇਗਮ ਅਕਬਰ ਜਹਾਂ ਦੀ ਬਰਸੀ ਕਾ ਸਿਲਸਿਲਾ ਮਾਂ 11 ਜੁਲਾਈ ਨਾ ਮੁਨਕਦ ਹੋਣ ਵਾਲੀ ਤਕਰੀਬਾਂ ਨਾ ਹਤਮੀ ਸ਼ਕਲ ਦਿੱਤੀ ਗਈ। ਬੀਜੇਪੀ ਲੀਡਰ ਤੇ ਰਾਜ ਸਭਾ ਮੈਂਬਰ ਗੁਲਾਮ ਅਲੀ ਖਟਾਣਾ ਦੀ ਸਦਾਰਤ ਮਾਂ ਅੱਜ ਜੰਮੂ ਮਾਂ ਪਾਰਟੀ ਲੀਡਰਾਂ ਦੀ ਇੱਕ ਮੀਟਿੰਗ ਮੁਨਕਦ ਹੋਈ। ਮੀਟਿੰਗ ਦੌਰਾਨ ਪਾਰਟੀ ਕਾ ਕੌਮੀ ਸਦਰ ਕਾ ਜੰਮੂ ਦੌਰਾ ਕਾ ਸਿਲਸਿਲਾ ਮਾਂ ਕੀਆ ਜਾ ਰਿਹਾ ਇੰਤਜ਼ਾਮਾਂ ਕੋ ਜਾਇਜ਼ਾ ਲਿਆ ਗਿਆ। ਇਸ ਮੌਕਾ ਔਰ ਗੁਲਾਮ ਅਲੀ ਖਟਾਣਾ ਨੇ ਕਿਹਾ ਜੇ ਬੀਜੇਪੀ ਜੰਮੂ ਕਸ਼ਮੀਰ ਦੀ ਜਾਮਿਆ ਤਰੱਕੀ ਦੀ ਵਾਅਦਾ ਬੰਦ ਹੈ। ਹਕੂਮਤ ਨੇ ਸੋਸ਼ਲ ਨੈਟਵਰਕਿੰਗ ਸਾਈਟ ਇੰਸਟਾਗ੍ਰਾਮ ਵਰ ਜਾਰੀ ਕੀਆ ਜਾ ਰਿਹਾ ਬੱਚਾਂ ਕਾ ਜਿਨਸੀ ਇਸਤਹਸਾਲ ਤੇ ਬਦਸਲੂਕੀ ਕਾ ਮਵਾਦ ਵਰ ਮੀਟਾ ਨਾ ਸਖ਼ਤ ਨੋਟਿਸ ਜਾਰੀ ਕੀਆ ਹੈ। ਸਰਕਾਰੀ ਜ਼ਰਾਇਆ ਕੇ ਮੁਤਾਬਕ ਹਕੂਮਤ ਨੇ ਇੰਸਟਾਗ੍ਰਾਮ ਨਾ ਹਦਾਇਤ ਦਿੱਤੀ ਹੈ ਜੇ ਵੋ ਇਸ ਕਿਸਮ ਕਾ ਤਮਾਮ ਇਸ਼ਤਿਹਾਰਾਤ ਤੇ ਮਵਾਦ ਤੱਕ ਰਸਾਈ ਨਾ ਫੌਰੀ ਤੌਰ ਗੈਰ ਫਾਲ ਬਣਾ ਦੇ। ਆਮ ਲੋਕਾਂ ਦੀ ਸਹੂਲਿਆਤ ਵਾਸਤੇ ਭਾਰਤ ਦੀ ਮੁਨਫਰਦ ਸ਼ਨਾਖਤੀ ਅਥਾਰਟੀ ਨੇ ਆਧਾਰ ਮਾਂ ਈਮੇਲ ਕੋ ਇੰਦਰਾਜ ਕਰਾਉਣ ਦੀ ਸਹੂਲਤ ਦਸਤਿਆਬ ਕਰਾਈ ਹੈ। ਖਾਹਿਸ਼ਮੰਦ ਬੰਦਾ ਈਮੇਲ ਕੋ ਇੰਦਰਾਜ ਜਾਂ ਅਪਡੇਟ ਆਧਾਰ ਐਪ ਕੇ ਜ਼ਰੀਏ ਕਰ ਸਕੇ। ਇਹ ਸਹੂਲਤ 1 ਜੁਲਾਈ ਨਾ ਮੁਤਾਰਫ ਕੀ ਗਈ ਹੈ ਤੇ ਆਇੰਦਾ 6 ਮਹੀਨਾ ਤੱਕ ਦਸਤਿਆਬ ਰਹੇਗੀ। ਇਸਕੇ ਨਾਲ ਹੀ ਖਬਰਨਾਮੋ ਮੁੱਕ ਗਿਓ। ਅਗਲੋ ਖਬਰਨਾਮੋ 6:05 ਵਰ ਆਕਾਸ਼ਵਾਣੀ ਤੋਂ ਕਸ਼ਮੀਰੀ ਮਾਂ ਨਸ਼ੇ ਵੈਗੋ ਦਿਓ। ਇਜਾਜ਼ਤ, ਰੱਬ ਰੱਖੋ।

ਪਸ਼ੂ ਨੀਚ ਇਆਨਾ ਤਿਆਗ ਚਲਤੀ ਮਹਾਂ ਚੰਚਲ ਦੋਖ ਕਰ ਕਰ ਜੋਰੀ ਨਾਨਕ ਸਰਨ ਸਿਮਰਤ ਸੁਆਮੀ ਪੈਜ ਰਾਖੋ ਮੋਰੀ ਤਿਆਗ ਚਲਤੀ ਮਹਾਂ ਚੰਚਲ ਦੋਖ ਕਰ ਕਰ ਜੋਰੀ ਨਾਨਕ ਸਰਨ ਸਿਮਰਤ ਸੁਆਮੀ ਪੈਜ ਰਾਖੋ ਮੋਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿ